ਹੋਇਆ ਦੈਨ ਸਿੰਧੂ ਸਟਾਰਟ ਕਰਲਾ ਪਲਵਨੀ ਲਾਈਨਸ ਦੇ ਗਿਆ ਦੀ ਲੇਕਿਨ ਮੁਲੀ ਮੈਂ ਪਲਵਨੀ ਲਾਈਨ ਨੇ ਕਹਿ ਦੀ ਮੈਂ ਵੇਰੀਏਸ਼ਨ ਸੈੱਟ ਕਰਨਾ ਹੁੰਦਾ ਇਫੈਕਟ ਸੈੱਟ ਕਰਨਾ ਹੁੰਦਾ ਸਿੰਧੂ ਪਲਵਨੀ ਪਾਰ ਕੀਲਾ ਦੇਵਨੀ ਪਾਰ ਕੀ ਆਦਿ ਇਫੈਕਟਸ ਦੇਮਾ ਗੁਡਕ ਹੁੰਦਾ ਕਿਲਾ ਮਟ ਹੀ ਤਨਾਵਾਂ ਪਰਸਨਲੀ ਤਨਾਵਾਂ ਸਹ ਹਾਈ ਪਿੱਚ ਆਉਣਾ ਤਾਂ ਮੈਨੂੰ ਪੋਡਕ